0: Step into the world of Nexa. Upgrade with exclusive offers across the Nexa range.
1: Meet the Maruti Suzuki Fronz, the SUV that's big on style and smart on value.
0: With its sporty design and thrilling performance, it's built to impress every single day.
1: And now, it's yours at an effective price of just Rs. 6.75 lakh.
0: Yes, Rs. 6.75 lakh. Valid till 30th September.
1: Don't miss out. Visit your nearest Nexa showroom and bring home your Fronz today.
0: Hurry, offers for a limited time only. TNC apply.
2: Nexa. ਮਾਜਗ ਰਹਿੰਦੀਆਂ ਕਾਰਜਕ੍ਰਮ ਤੋਂ ਸੁਣਾਦੇ ਆਕਾਸ਼ਵਾਣੀ ਦੇ ਧਰਮਸ਼ਾਲਾ ਕੇਂਦਰ ਤੇ ਤਾਂ ਅਸਾਂ ਗੱਲ ਕਰਾਂ ਦੇ ਅਲਪ ਸੰਖਿਅਕ ਤਾਈ ਜਿਹੜੀਆਂ ਸਰਕਾਰੀ ਯੋਜਨਾ ਹੈ ਨਾ ਇਹਨਾਂ ਦੇ ਬਾਰੇ 'ਚ। ਯਦੀ ਕੋਈ ਯੁਵਕ ਜਾਂ ਯੁਵਤੀ ਆਪਣਾ ਛੋਟਾ ਵਿਵਸਾਏ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਰਾਸ਼ਟਰੀ ਅਲਪ ਸੰਖਿਅਕ ਵਿਕਾਸ ਏਵਮ ਵਿੱਤ ਨਿਗਮ ਯਾਨੀ NMDFC ਦੇ ਮਾਧਿਅਮ ਤੇ ਇਸ ਆਸਾਨ ਸ਼ਰਤਾਂ ਪਰ ਰਿਣ ਪ੍ਰਾਪਤ ਕਰ ਸਕਦਾ। ਇਸ ਸਹਾਇਤਾ ਤੇ ਇਸ ਦੁਕਾਨ, ਛੋਟਾ ਉਦਯੋਗ, ਪਸ਼ੂ ਪਾਲਣ ਜਾਂ ਫਿਰ ਹੋਰ ਵੀ ਕੋਈ ਵਿਵਸਾਏ ਜਿਹੜਾ ਹੈ ਸ਼ੁਰੂ ਕੀਤਾ ਜਾ ਸਕਦਾ ਹੈ। ਸਰਕਾਰ ਅਲਪਸੰਖਿਅਕ ਬਹੁਲ ਖੇਤਰਾਂ 'ਚ ਸਕੂਲ, ਛਾਤਰਾਵਾਸ, ਸਵਾਸਥਯ ਕੇਂਦਰ ਔਰ ਸਮੁਦਾਇਕ ਭਵਨ ਜੈਸੀ ਸੁਵਿਧਾ ਜਿਹੜੀਆਂ ਹੈ ਤਿੰਨਾਂ ਦੇ ਵਿਕਾਸ ਪਰ ਵੀ ਕੰਮ ਕਰਾ ਦੀ। ਇਸ ਦਾ ਲਾਭ ਗਾਓਂ ਔਰ ਜਿਹੜੇ ਕਸਬੇ ਹਨ ਤਿੰਨਾਂ ਦੇ ਇੱਥੋਂ ਰਹਿਣ ਵਾਲੇ ਜਿਹੜੇ ਲੋਕ ਹੈ ਸਾਡੇ ਤਿੰਨਾਂ ਹੀ ਮਿਲ ਸਕਦਾ। ਕਈ ਵਾਰ ਜਾਣਕਾਰੀ ਦੇ ਅਭਾਵ 'ਚ ਵੀ ਲੋਕ ਇਹਨਾਂ ਯੋਜਨਾ ਦਾ ਜਿਹੜਾ ਲਾਭ ਨਹੀਂ ਲੈ ਪਾਉਂਦੇ। ਇਸ ਕਰਕੇ ਯਦਿ ਤੁਸੀਂ ਇਹਨਾਂ ਯੋਜਨਾ ਦੇ ਬਾਰੇ 'ਚ ਅਧਿਕ ਜਾਣਕਾਰੀ ਚਾਹੁੰਦੇ ਹਨ ਤਾਂ ਆਪਣੇ ਨਜ਼ਦੀਕੀ ਕੋਮਨ ਸਰਵਿਸ ਸੈਂਟਰ ਜਾਂ ਪੰਚਾਇਤ ਕਾਰਿਆਲੇ ਜਾਂ ਫਿਰ ਜ਼ਿਲ੍ਹਾ ਕਲਿਆਣ ਕਾਰਿਆਲੇ ਜਾਂ ਸੰਬੰਧਿਤ ਸਰਕਾਰੀ ਵਿਭਾਗ ਕੰਨੇ ਤੁਸੀਂ ਸੰਪਰਕ ਕਰ ਸਕਦੇ। ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਲੈਣੇ ਤਾਈਂ ਸਹੀ ਦਸਤਾਵੇਜ਼ ਔਰ ਆਧਾਰ ਕਾਰਡ, ਬੈਂਕ ਖਾਤਾ ਔਰ ਆਵਸ਼ਕ ਜਿਹੜੇ ਵੀ ਪ੍ਰਮਾਣ ਪੱਤਰ ਹੈ ਨਾ ਸਹਿ ਹੋਣਾ ਬਹੁਤ ਜ਼ਰੂਰੀ ਹੈ। ਔਰ ਸਾਡਾ ਸਭੀ ਦਾ ਪ੍ਰਯਾਸ ਜਿਹੜਾ ਸਹਿ ਇਹ ਹੋਣਾ ਚਾਹੀਦਾ ਕਿ ਸਰਕਾਰੀ ਯੋਜਨਾ ਜਿਹੜੀਆਂ ਜਾਣਕਾਰੀ ਗਾਓਂ ਗਾਓਂ ਔਰ ਘਰ ਘਰ ਤੱਕ ਪੁੱਜਣਾ ਚਾਹੀਦੀ ਤਾਂ ਕਿ ਜ਼ਰੂਰਤਮੰਦ ਲੋਕ ਜਿਹੜੇ ਹੈ ਸਹਿ ਇਸ ਦਾ ਲਾਭ ਉਠਾਈ ਸਕੇ ਔਰ ਆਪਣੇ ਜੀਵਨ ਜੋ ਬਿਹਤਰ ਬਣਾਈ ਸਕੇ। ਤਾਂ ਆਇਆ ਹੁਣ ਫਿਰ ਹੀ ਸੁਣਦੇ ਹਨ ਇੱਕ ਲੋਕ ਗੀਤ।